ਸਮਿੰਗ ਕਪਤਾਨ ਸਾਬਕ ਆਰਮੀ ਚੀਫ ਰਿਟਾਇਰਡ ਕਮਰ ਜਵੇਦ ਬਾਜਵਾ ਔਰ ਮਰੀਅਮ ਸਫਦਰ ਲੈਫਟੀਨੈਂਟ ਜਨਰਲ ਰਿਟਾਇਰਡ ਫੈਜ਼ ਹਮੀਦ ਕੇ ਕੋਰਟ ਮਾਰਸ਼ਲ ਕਾ ਮੁਤਾਲਬਾ ਕਰ ਰਹੇ। ਹਾਲਾਂਕਿ ਮਾਜ਼ੀ ਮੇਂ ਕਿਸੀ ਸਾਬਕ ਜਰਨੈਲ ਕੋ ਕਚਹਿਰੀ ਮੇਂ ਲਾਨੇ ਕੀ ਕੋਸ਼ਿਸ਼ ਨਾਕਾਮ ਹੋਤੀ ਰਹੀ ਹੈ। ਕਿਸੀ ਰਿਟਾਇਰਡ ਫੌਜੀ ਅਫਸਰ ਕਾ ਕੋਰਟ ਮਾਰਸ਼ਲ ਨਹੀਂ ਹੋ ਸਕਤਾ ਕਿਉਂਕਿ ਉਹ ਰਿਟਾਇਰ ਹੋ ਚੁੱਕਾ ਹੋਤਾ ਹੈ। ਤਾਹਮ ਅਗਰ ਉਨਕੇ ਸਿਵਲ ਮਾਮਲਾਤ ਮੇਂ ਕੋਈ ਮੁਕੱਦਮਾ ਦਰਜ ਹੋਤਾ ਹੈ ਤੋ ਅਦਾਲਤੋਂ ਮੇਂ ਉਨਕੇ ਖਿਲਾਫ਼ ਕਾਰਵਾਈ ਹੋ ਸਕਤੀ ਹੈ। ਆਦਮੀ ਕੋ ਇਸ ਵਕਤ ਤਸ਼ਵੀਸ਼ ਹੈ ਕਿ ਉਹਨੇ ਹਰ ਮਾਮਲੇ ਮੇਂ ਘਸੀਟਾ ਜਾ ਰਹਾ ਹੈ ਲੇਕਿਨ ਵੋ ਇਸ ਪਰ ਕੋਈ ਰੱਦ ਅਮਲ ਨਹੀਂ ਦੇ ਰਹੇ। ਉਹ ਇਨ ਚੀਜ਼ੋਂ ਸੇ ਦੂਰ ਰਹਿਣਾ ਚਾਹਤੇ ਹੈ ਔਰ ਚਾਹਤੇ ਹੈ ਕਿ ਸਿਆਸਤਦਾਨ ਸਿਆਸੀ ਮਾਮਲਾਤ ਖੁਦ ਹੱਲ ਕਰੇ ਨਹੀਂ ਤੋ ਸਮਝੇ ਆਪ। ਸਮੇਂ ਫੌਜ ਮੇਂ ਸਿਰਫ ਆਰਮੀ ਚੀਫ ਕਾ ਹੁਕਮ ਚਲਤਾ ਹੈ ਚਾਹੇ ਕੋਈ ਡੀ ਜੀ ਆਈ ਐੱਸ ਆਈ ਹੋ ਜਾਂ ਡੀ ਜੀ ਸੀ ਐੱਸ ਤਮਾਮ ਤਰ ਇਕਦਾਮਾਤ ਆਰਮੀ ਚੀਫ ਕੇ ਹੁਕਮ ਕੇ ਤਾਬਿਆ ਹੋਤੇ ਹੈ। ਉਹ ਨੂਨ ਲੀਗ ਕਾ ਪਟਾਖਾ ਜਨਰਲ ਫੈਜ਼ ਕੇ ਕੋਰਟ ਮਾਰਸ਼ਲ ਕਾ ਮੁਤਾਲਬਾ ਕਰਕੇ ਮੁਲਕੀ ਮਸਾਇਲ ਸੇ ਤਵੱਜੋ ਹਟਾਨੇ ਕੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਜਿਨ ਵਾਦੋ ਕੇ ਸਾਥ ਯੇ ਇਕਤਦਾਰ ਮੇਂ ਆਏ ਥੇ ਉਹ ਪੂਰੇ ਨਹੀਂ ਹੋ ਸਕੇ। ਮੁਲਕ ਮੇਂ ਮਹਿੰਗਾਈ ਕਰੰਸੀ ਕੀ ਕਦਰ ਬਿਜਲੀ ਗੈਸ ਔਰ ਪੈਟਰੋਲ ਕੀ ਕੀਮਤ ਹੋ ਹਰ ਮਾਮਲੇ ਮੇਂ ਇੰਪੋਰਟੈਂਟ ਹਕੂਮਤ ਨਾਕਾਮ ਨਜ਼ਰ ਆਤੀ ਹੈ। ਉਨਕੇ ਪਾਸ ਆਇੰਦਾ ਇਲੈਕਸ਼ਨ ਮੇਂ ਜਾਣੇ ਕੇ ਲੀਏ ਕੁਛ ਨਹੀਂ ਕਿਸ ਬੁਨਿਆਦ ਔਰ ਕਾਰਕਰਦਗੀ ਪਰ ਉਹਨੇ ਵੋਟ ਦਿਆ ਜਾਏ। ਉਧਰ ਕਪਤਾਨ ਕੇ ਪਾਸ ਵੀ ਕੋਈ ਰੋਡ ਮੈਪ ਨਹੀਂ ਹੈ। ਉਹ ਆਵਾਮ ਕੇ ਅਸਲ ਮਸਾਇਲ ਸੇ ਹਟ ਕਰ ਫੌਜ ਕੇ ਖਿਲਾਫ਼ ਮੁਹਿੰਮ ਕੋ ਆਪਣੀ ਇਲੈਕਸ਼ਨ ਮੁਹਿੰਮ ਕਾ ਹਿੱਸਾ ਬਣਾ ਰਹੇ ਹੈ। ਸਮੇਂ ਫੌਜ ਨੇ ਪਾਕਿਸਤਾਨ ਤਹਿਰੀਕ ਇਨਸਾਫ ਔਰ ਫਿਰ ਨੂਨ ਲੀਗ ਦੋਨੋਂ ਕੋ ਬਾਰੀ ਬਾਰੀ ਖੁਸ਼ ਕੀਆ ਔਰ ਫਿਰ ਨਾਰਾਜ਼ ਕੀਆ। ਲਿਹਾਜ਼ਾ ਦੋਨੋਂ ਜਮਾਤੇ ਹੀ ਫੌਜ ਸੇ ਨਾਰਾਜ਼ ਹੈ ਔਰ ਫੌਜ ਪਰ ਤਨਕੀਦ ਕਰ ਰਹੀ ਹੈ। ਔਰ ਅਗਰ ਇਹ ਦੋਨੋਂ ਬਹੁਤ ਜ਼ਿਆਦਾ ਸੰਗੀਨ ਜਰਾਇਮ ਮੇਂ ਮੁਲਵਸ ਥੇ ਤੋ ਉਨਕੇ ਖਿਲਾਫ਼ ਉਸ ਵਕਤ ਐਕਸ਼ਨ ਕਿਉਂ ਨਹੀਂ ਲਿਆ ਗਿਆ ਜਬ ਉਹ ਸਰਵਿਸ ਮੇਂ ਥੇ। ਇਹ ਕਰਪਟ ਸਿਆਸਤਦਾਨ ਜਾਣਤੇ ਹੈ ਕਿ ਉਨ ਬਾਤੋਂ ਕਾ ਕੋਈ ਸਬੂਤ ਨਹੀਂ ਹੈ ਔਰ ਕੋਈ ਸਬੂਤ ਛੋੜਤਾ ਵੀ ਨਹੀਂ। ਲਿਹਾਜ਼ਾ ਸਿਆਸਤ ਬੁਰਾਏ ਸਿਆਸਤ ਕੇ ਲੀਏ ਐਸੇ ਬਿਆਨਾ ਦੇ ਜਾ ਰਹੇ ਹੈ। ਸਮਾਨ ਪਾਕਿਸਤਾਨ ਕੀ ਫੌਜ ਮੇਂ ਇਤਸਾਬ ਕਾ ਨਿਜ਼ਾਮ ਤੋ ਮੌਜੂਦ ਹੈ ਲੇਕਿਨ ਆਜ ਤੱਕ ਕਿਸੀ ਆਰਮੀ ਚੀਫ ਕੇ ਖਿਲਾਫ਼ ਇਸ ਨਿਜ਼ਾਮ ਕਾ ਇਸਤੇਮਾਲ ਨਹੀਂ ਹੁਆ। ਮੈਂ ਤੋ ਹੈਰਾਨ ਹੂੰ ਕਿ ਉਹ ਮਰੀਅਮ ਸਫਦਰ ਜਿਸਨੇ ਲੈਫਟੀਨੈਂਟ ਜਨਰਲ ਫੈਜ਼ ਹਮੀਦ ਪਰ ਇਲਜ਼ਾਮ ਲਗਾਇਆ ਹੈ ਕਿ ਉਹ 2017 ਮੇਂ ਨਵਾਜ਼ ਸ਼ਰੀਫ ਕੋ ਵਜ਼ਾਰਤ ਉਜ਼ਮਾ ਸੇ ਹਟਾਨੇ ਔਰ ਨਾਹਲ ਕਰਾਨੇ ਕੇ ਜ਼ਿੰਮਾਦਾਰ ਯਹੀ ਸ਼ਖਸ ਹੈ ਜਿਸ ਕਾ ਜਵਾਬ ਜਨਰਲ ਫੈਜ਼ ਹਮੀਦ ਨੇ ਯੇ ਦਿਆ ਹੈ ਕਿ ਜੋ ਮੁਝੇ ਕਿਉਂ ਨਿਕਾਲਾ ਨਵਾਜ਼ ਸ਼ਰੀਫ ਕੀ ਹਕੂਮਤ ਖਤਮ ਹੋਈ ਉਸ ਵਕਤ ਉਹ ਇੱਕ ਮੇਜਰ ਜਨਰਲ ਥੇ ਔਰ ਇਸ ਰੈਂਕ ਕਾ ਅਫਸਰ ਕਿਆ ਹਕੂਮਤ ਗਿਰਾ ਸਕਤਾ ਹੈ। ਇਨਕੇ ਮੁਤਾਬਕ ਫੌਜ ਮੇਂ ਸਿਰਫ ਆਰਮੀ ਚੀਫ ਕਾ ਹੁਕਮ ਮਾਨਾ ਜਾਤਾ ਹੈ।